ਪੰਜਾਬੀ ਪ੍ਰੋਗਰਾਮ ਮਿੱਟਦੀ ਮਹਿਕ ਲੈ ਕੇ ਮੈਂ ਹਾਜ਼ਰ ਹਾਂ ਸ਼ਮਿੰਦਰ ਕਲੇਰ। ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਸੁਣਾਂਗੇ ਕਵਿਤਾ ਪਾਠ ਅਤੇ ਇਸ ਤੋਂ ਇਲਾਵਾ ਕੁਝ ਗੀਤ ਵੀ ਸੁਣਵਾਏ ਜਾਣਗੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਵਿਸ਼ਵ ਭਰ 'ਚ ਕੌਮਾਂਤਰੀ ਸਾਖਰਤਾ ਦਿਹਾੜਾ ਮਨਾਇਆ ਜਾ ਰਿਹਾ ਹੈ, ਜੋ ਹਰ ਸਾਲ 8 ਸਤੰਬਰ ਨੂੰ ਮਨਾਇਆ ਜਾਂਦਾ ਹੈ। ਅਕਸਰ ਕਿਹਾ ਜਾਂਦਾ ਹੈ, ਪੜ੍ਹਿਆ ਲਿਖਿਆ ਬਏ ਚੁਬਾਰੇ, ਅਨਪੜ੍ਹ ਬੰਦਾ ਡੰਗਰ ਚਾਰੇ। ਅੱਜ ਤੇ ਡਿਜੀਟਲ ਕਰਨ ਦੇ ਯੁੱਗ 'ਚ ਹਰ ਵਿਅਕਤੀ ਪੜ੍ਹਿਆ ਲਿਖਿਆ ਹੋਣਾ ਬਹੁਤ ਹੀ ਜ਼ਰੂਰੀ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਨੂੰ ਸਿੱਖਿਆ ਦੇ ਮਹੱਤਵ ਪ੍ਰਤੀ ਜਾਗਰੂਕ ਕਰਨਾ ਹੈ। ਸਮਾਜ ਦਾ ਹਰ ਵਿਅਕਤੀ ਤਾਂ ਹੀ ਜਾਗਰੂਕ ਹੋ ਸਕੇਗਾ ਜੇ ਉਹ ਪੜ੍ਹਿਆ ਲਿਖਿਆ ਹੋਵੇਗਾ। ਵਿਦਿਆ ਉਹ ਚਾਨਣ ਹੈ ਜੋ ਸਾਡੇ ਜੀਵਨ ਨੂੰ ਹਨੇਰੇ ਵਿੱਚੋਂ ਕੱਢ ਕੇ ਪ੍ਰਕਾਸ਼ ਵੱਲ ਲੈ ਜਾਂਦੀ ਹੈ। ਸਾਡੇ ਜੀਵਨ ਨੂੰ ਰੁਸ਼ਨਾਉਂਦੀ ਹੀ ਨਹੀਂ, ਸਗੋਂ ਇਹ ਇੱਕ ਅਜਿਹੀ ਦੌਲਤ ਹੈ ਜਿਸ ਨੂੰ ਕੋਈ ਚੋਰ ਚੁਰਾ ਨਹੀਂ ਸਕਦਾ, ਅਤੇ ਇਹ ਗਿਆਨ ਵੰਡਣ ਨਾਲ ਸਗੋਂ ਹੋਰ ਵੱਧਦਾ ਜਾਂਦਾ ਹੈ। ਅੰਤਰਰਾਸ਼ਟਰੀ ਸਾਖਰਤਾ ਦਿਹਾੜੇ ਨੂੰ ਮਨਾਉਣ ਦੀ ਸ਼ੁਰੂਆਤ ਦੀ ਗੱਲ ਕਰੀਏ ਤਾਂ ਯੂਨੈਸਕੋ ਨੇ 26 ਅਕਤੂਬਰ 1965 'ਚ 14ਵੇਂ ਜਨਰਲ ਸੰਮੇਲਨ 'ਚ 8 ਸਤੰਬਰ ਨੂੰ ਕੌਮਾਂਤਰੀ ਸਾਖਰਤਾ ਦਿਹਾੜੇ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਪਹਿਲੀ ਵਾਰ ਇਹ ਦਿਹਾੜਾ 1967 ਵਿੱਚ

0: ਨਾਨਕੀ ਦਾ ਵੀਰ ਪਿਆਰਾ ਦੁਨੀਆ ਨੂੰ ਤਾਰਦਾ ਮੁਖੜੇ ਤੇ ਨੂਰ ਲਾਹੀ ਤੇ ਨਾਮ ਚਿਤਾਰਦਾ ਨਾਨਕੀ ਦਾ ਵੀਰ ਪਿਆਰਾ। ਅਗਲੀ ਕਵਿਤਾ ਹੈ ਮਾਂ ਬੋਲੀ ਪੰਜਾਬੀ। ਨਹੀਂ ਕੋਈ ਰੀਸ ਤੇਰੀ ਪੰਜਾਬੀ, ਨਹੀਂ ਕੋਈ ਰੀਸ ਤੇਰੀ ਪੰਜਾਬੀ, ਮਾਣ ਮੱਤੀ ਮਾਂ ਬੋਲੀ ਪੰਜਾਬੀ। ਪੰਜ ਆਬਾਂ ਨੇ ਬਖਸ਼ੀ ਨੇਮਤ, ਪੰਜ ਆਬਾਂ ਨੇ ਬਖਸ਼ੀ ਨੇਮਤ, ਜ਼ਿੰਦਾ ਦਿਲ ਬੋਲੀ ਪੰਜਾਬੀ। ਗੁਰੂਆਂ ਪੀਰਾਂ ਦੀ ਹੈ ਬੋਲੀ, ਮੇਰੀ ਮਾਂ ਬੋਲੀ ਪੰਜਾਬੀ। ਨਾਨਕ ਛੇੜੀ ਧੁਨ ਰਬਾਬੀ, ਨਾਨਕ ਛੇੜੀ ਧੁਨ ਰਬਾਬੀ, ਮਿੱਠੇ ਸੋਹਣੇ ਬੋਲ ਪੰਜਾਬੀ। ਦਸਾਂ ਗੁਰੂਆਂ ਨੇ ਮਾਣ ਹੈ ਦਿੱਤਾ, ਰੂਹ ਤੱਕ ਅਪੜਦੀ ਹੈ ਪੰਜਾਬੀ। ਗੁਰੂਆਂ ਪੀਰਾਂ ਦੀ ਹੈ ਬੋਲੀ, ਮੇਰੀ ਮਾਂ ਬੋਲੀ ਪੰਜਾਬੀ। ਬੁੱਲੇ ਸ਼ਾਹ ਵਾਰਸ ਨੇ ਲਿਖੀ, ਬੁੱਲੇ ਸ਼ਾਹ ਵਾਰਸ ਨੇ ਲਿਖੀ, ਸ਼ਹਿਦ ਜਿਹੀ ਮਿੱਠੀ ਪੰਜਾਬੀ, ਧੁੰਮਾ ਪਾਵਣ ਗੀਤ ਪੰਜਾਬੀ, ਸੁਰਮਈ ਬੋਲੀ ਹੈ ਪੰਜਾਬੀ। ਗੁਰੂਆਂ ਪੀਰਾਂ ਦੀ ਹੈ ਬੋਲੀ, ਮੇਰੀ ਮਾਂ ਬੋਲੀ ਪੰਜਾਬੀ। ਘੋੜੀਆਂ ਟੱਪੇ ਮਾਹੀਏ ਗਾਈਏ, ਸ਼ਗਨਾਂ ਦੇ ਗੀਤ ਪੰਜਾਬੀ, ਅਸੀਂ ਵੀ ਸਿੱਖੀ ਤੁਸੀਂ ਵੀ ਸਿੱਖੋ, ਸਭ ਦੇ ਮਨ ਪਾਉਂਦੀ ਪੰਜਾਬੀ। ਗੁਰੂਆਂ ਪੀਰਾਂ ਦੀ ਹੈ ਬੋਲੀ, ਮੇਰੀ ਮਾਂ ਬੋਲੀ ਪੰਜਾਬੀ। 35 ਅੱਖਰੀ ਜਿਹੜਾ ਸਿੱਖਦਾ, 35 ਅੱਖਰੀ ਜਿਹੜਾ ਸਿੱਖਦਾ, ਕਹਿੰਦਾ ਵਾਹ ਬੋਲੀ ਪੰਜਾਬੀ। ਗੁਰਮੁਖੀ ਦੇ ਅੱਖਰ ਪਿਆਰੇ, ਆਓ ਸਿਖਾਈਏ ਅਸੀਂ ਪੰਜਾਬੀ। ਗੁਰੂਆਂ ਪੀਰਾਂ ਦੀ ਹੈ ਬੋਲੀ, ਮੇਰੀ ਮਾਂ ਬੋਲੀ ਪੰਜਾਬੀ। ਕਈ ਮੁਲਕਾਂ ਵਿੱਚ ਬੋਲੀ ਜਾਂਦੀ, ਕਈ ਮੁਲਕਾਂ ਵਿੱਚ ਬੋਲੀ ਜਾਂਦੀ, ਸ਼ਾਨਦਾਰ ਮਾਂ ਬੋਲੀ ਪੰਜਾਬੀ। ਜਿਸ ਦੀ ਹੈ ਮੜਕ ਗੁਲਾਬੀ, ਅੰਬਰੋਂ ਉਤਰੀ ਪਰੀ ਪੰਜਾਬੀ। ਗੁਰੂਆਂ ਪੀਰਾਂ ਦੀ ਹੈ ਬੋਲੀ, ਮੇਰੀ ਮਾਂ ਬੋਲੀ ਪੰਜਾਬੀ। ਇੱਕ ਗਜ਼ਲ ਲੈ ਕੇ ਹਾਜ਼ਰ ਹੋਈ ਹਾਂ ਜੀ। ਸੂਰਜ ਚੰਦ ਸਿਤਾਰੇ ਚੁੱਪ, ਸੂਰਜ ਚੰਦ ਸਿਤਾਰੇ ਚੁੱਪ, ਮੇਰੇ ਸੱਜਣ ਪਿਆਰੇ ਚੁੱਪ। ਹੱਕ ਦੀ ਗੱਲ ਕਰੇ ਨਾ ਕੋਈ, ਹੱਕ ਦੀ ਗੱਲ ਕਰੇ ਨਾ ਕੋਈ, ਝੂਠੇ ਬੰਦੇ ਸਾਰੇ ਚੁੱਪ। ਵਿਣ ਬੋਲਿਆ ਤੂੰ ਜਾਣਦਾ, ਵਿਣ ਬੋਲਿਆ ਤੂੰ ਜਾਣਦਾ, ਤੇਰੀ ਆਸ ਸਹਾਰੇ ਚੁੱਪ। ਕੁਦਰਤ ਮੌਨ ਧਾਰ ਬੈਠੀ, ਕੁਦਰਤ ਮੌਨ ਧਾਰ ਬੈਠੀ, ਸਾਰੇ ਰਾਹ ਕਿਨਾਰੇ ਚੁੱਪ। ਦੁਨੀਆ ਦੀ ਹਰ ਹਰਕਤ ਨੂੰ, ਦੁਨੀਆ ਦੀ ਹਰ ਹਰਕਤ ਨੂੰ, ਪ੍ਰੀਤਮਾ ਹੁਣ ਵਿਚਾਰੇ ਚੁੱਪ, ਪ੍ਰੀਤਮਾ ਹੁਣ ਵਿਚਾਰੇ ਚੁੱਪ।
1: ਕਵਿਤਾ ਪਾਠ ਤੁਸੀਂ ਸੁਣ ਰਹੇ ਸੀ ਪ੍ਰੀਤਮ ਕੌਰ ਕੋਲੋਂ, ਤੇ ਪ੍ਰੋਗਰਾਮ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਗਾਇਕ ਹਰਭਜਨ ਮਾਨ ਦੀ ਆਵਾਜ਼ ਸੁਣਦੇ ਹਾਂ ਗੀਤ, ਜਿਸ 'ਚ ਉਹ ਤਿੰਨ ਰੰਗਾਂ ਦੀ ਗੱਲ ਕਰ ਰਹੇ ਨੇ। ਤਿੰਨ ਰੰਗ ਨਹੀਂ ਲੱਭਣੇ ਬੀਬਾ, ਹੁਸਨ ਜਵਾਨੀ ਤੇ ਮਾਪੇ। ਗੀਤ ਦੇ ਬੋਲ ਲਿਖੇ ਨੇ ਬਾਬੂ ਸਿੰਘ ਮਾਨ ਨੇ ਤੇ ਸੰਗੀਤਬੱਧ ਕੀਤਾ ਹੈ ਸੁਖਸ਼ਿੰਦਰ ਸ਼ਿੰਦਾ ਨੇ।
2: ਬੇੜੀ ਦਾ ਪੂਰ ਤਰਿੰਜਣ ਦੀਆਂ